0: ਲੱਖਣ
1: ਵਿਲਾਵ ਦੇ ਨਾਮ ਆਏ
2: ਵਿਲਾਵ ਉਪ ਵਿਤ ਕਿਨ ਆਵੇ
3: ਵਾਰਤਾ ਪਿਟ ਵਾਰਤਾ ਕਬਨ ਕੋਟ ਯਟੇ ਐਨਐਲਬੀ ਦਨੜ ਦਹਨੇ ਲੁਤਰਾਈਨ ਪ੍ਰਤੀ ਸੰਵਰਧਨੇ ਤ ਤੈਨੰਤ ਸ਼ਕਤੀਕ ਵਿਮਿੰ ਉਬਦ ਦਿਨ ਵਾਰਤਾ ਦਿਨ ਵਤ ਦਨ ਨਿਦਹਨੇ ਬਿਲਦੀ ਕਿਨ ਉਬਦ ਕੋਟੀ ਪਤੀ ਕੁਵਾਨ

0: ਦੇ ਵਹਿ ਦੋਰ ਗੰਗੇ ਕਲ ਨਹੀਂ ਨਾ ਦੇ ਮੈਂ ਵੀ ਪੈਨੀਲਾ
1: ਸਮ ਅਨੁਗ੍ਰਹਾਯ
2: ਵਾਰਤਾ ਪਿਟ ਵਾਰਤਾ ਤਬਨ ਕੋਟ ਯਟੇ ਐਨਐਲਬੀ ਤਨੜ ਤਹਨੇ ਲੁਤਰਾਈਨ ਪ੍ਰਤੀ ਸੰਵਰਧਨੇਟ ਤਨੰਤ ਸ਼ਕਤੀਕ ਵਿਮਿੰ ਉਬਤ ਦਿਨਵਾ ਰਟਤ ਦਿਨਵਟ ਤਨ ਨਿਧਾਨੇ ਬਿਲਦੀ ਕੇ ਲੋਬਤ ਕੋਟਿਪਤੀ ਕੁਵਨ
3: NLP හදහන ලංකාවේ වැඩිම තෑගි දෙන තෑගි අවස්ථා වැඩිම ලොතරැය NLP හදහන ඔබත් අදම NLP හදහන බලා ගන්න.
4: ඔය වයසට ගියත් අවසට ගෙදර කිව්වට අවසට ගෙදර යන්නේ තමයි අමාරුම වැඩි.
5: සැලෙනලෙන දලුව විලස නිතඹනලෝලා නිතඹනලෝලා
6: ඉල්දාල මෙහින් දාල යන අතරින් අපතින්න. Even if I...